0: 3 triple Z 92.3 FM
1: 3 triple Z ਦੇ 92.3 FM ਤੇ
2: ਪਹਿਲੇ ਸਨੀਚਰਵਾਰ ਰਾਤ ਦੇ 11 ਵਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3 ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ ਗੀਤ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਵਰਿੰਦਰ ਸਿੰਘ ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਉਮੀਦ ਕਰਦਾ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਨੀਚਰਵਾਰ ਰਾਤ ਨੂੰ ਰਾਤ ਦੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਪੰਜਾਬੀ ਪ੍ਰੋਗਰਾਮ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣਿਆ ਜਾ ਸਕਦਾ ਹੈ। ਔਨਲਾਈਨ ਜਾ ਕੇ, ਔਨਲਾਈਨ ਦਾ ਪਤਾ ਹੈ www.3zz.com.au। ਲੋ ਅੱਜ ਦਾ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਗੁਰਮੁਖ ਲਾਹਾ ਲੈ ਗਏ। ਲੋ ਸ਼ਬਦ ਸ਼੍ਰਵਣ ਕਰੋ ਜੀ।

ਹੁਣੇ ਤੁਸੀਂ ਗੁਰਬਾਣੀ ਸ਼ਬਦ ਸਰਵਣ ਕਰ ਰਹੇ ਸੀ। ਗੁਰਮੁਖ ਲਾਹਾ ਲੈ ਗਏ ਅਤੇ ਇੱਕ ਹੋਰ ਜਾਣਕਾਰੀ, ਪਰਮਾਤਮਾ ਦਾ ਸ਼ੁਕਰਾਨਾ ਅਤੇ ਭਗਤੀ ਆਪਣੇ ਇਸ਼ਟ ਪ੍ਰਤੀ ਕਿਰਤਾਰਥ ਹੋਣ ਦੀ ਪ੍ਰਾਰਥਨਾ ਹੈ। ਸ਼ੁਕਰਾਨਾ ਰੂਹਾਨੀ ਪ੍ਰਸੰਨਤਾ ਨਾਲ ਭਰਪੂਰ ਪ੍ਰਭੂ ਪ੍ਰੇਮੀ ਦੇ ਹਿਰਦੇ 'ਚੋਂ ਅਹਿਸਾਸ ਉੱਠਦਾ ਹੈ ਕਿ ਪਰਵਰਦਗਾਰ ਤੇਰੇ ਹੀ ਪ੍ਰਸਾਦ ਦੁਆਰਾ ਇੰਨੀਆਂ ਬਖਸ਼ਿਸ਼ਾਂ ਮਿਲੀਆਂ ਹਨ ਜਿਨ੍ਹਾਂ ਦੇ ਮੈਂ ਬਿਲਕੁਲ ਕਾਬਲ ਨਹੀਂ ਸੀ। ਤੇਰੇ ਦਰ ਤੋਂ ਉਹ ਕੁਝ ਮਿਲ ਗਿਆ ਜਿਹਦੀ ਮੈਂ ਕਲਪਨਾ ਵੀ ਨਹੀਂ ਸੀ ਕੀਤੀ। ਲੋੜ ਤੋਂ ਵੱਧ ਰਹਿਮਤਾਂ ਪ੍ਰਾਪਤ ਹੋ ਗਈਆਂ। ਜੋ ਮੰਗਿਆ ਉਹੀ ਮਿਲਿਆ ਅਤੇ ਜੋ ਮੰਗਿਆ ਵੀ ਨਹੀਂ ਉਹ ਵੀ ਤੂੰ ਮੈਨੂੰ ਦੇ ਦਿੱਤਾ। ਇਹ ਤੇਰੀ ਵਡਿਆਈ ਹੈ, ਮੇਰਾ ਰੋਮ ਰੋਮ ਤੇਰਾ ਸ਼ੁਕਰ ਗੁਜ਼ਾਰ ਹੈ। ਜੀਵਨ ਦੇ ਵਿੱਚ ਦੁੱਖ ਸੁੱਖ ਦੋਨੋਂ ਹੀ ਸਮਾਨ ਅੰਤਰ ਹਨ। ਪ੍ਰਭੂ ਦੀ ਪੂਜਾ ਅਤੇ ਰੱਬ ਦੀ ਭਗਤੀ ਦੁਆਰਾ ਕੀਤੀਆਂ ਅਰਦਾਸਾਂ ਬੇਨਤੀਆਂ ਹਮੇਸ਼ਾ ਸੁੱਖ ਲੈ ਕੇ ਨਹੀਂ ਆਉਂਦੀਆਂ, ਦੁੱਖ ਵੀ ਇਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਹਨ। ਸੁੱਖ ਬੰਦੇ ਦੇ ਹੰਕਾਰ ਦੀ ਪ੍ਰੀਖਿਆ ਲੈਂਦਾ ਹੈ ਅਤੇ ਦੁੱਖ ਜੋ ਹੁੰਦਾ ਹੈ ਉਹ ਬੰਦੇ ਦੇ ਸਬਰ ਦੀ ਪ੍ਰੀਖਿਆ ਲੈਂਦਾ ਹੈ। ਦੋਵਾਂ ਦੇ ਵਿੱਚ ਸਫਲ ਹੋਣ ਵਾਲਾ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਹੈ। ਇਹ ਹੀ ਰੋਜ਼ਾ ਹੈ। ਇਨਸਾਨ ਨੂੰ ਵੀ ਰੱਬ ਦੀ ਰਜ਼ਾ ਵਿੱਚ ਰਹਿ ਕੇ ਇਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਦਾ ਵੀ ਜ਼ਿੰਦਗੀ ਦੇ ਵਿੱਚ ਸਮਾਂ ਆਵੇ ਪਰਮਾਤਮਾ ਦਾ ਭਾਣਾ ਸਮਝ ਕੇ ਗੁਜ਼ਾਰਨ ਦੇ ਵਿੱਚ ਹੀ ਭਲਾ ਹੈ। ਜ਼ਰੂਰੀ ਹੈ ਕਿ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਜ਼ਿੰਦਗੀ ਨੂੰ ਢਾਲੀਏ। ਹਰ ਹਾਲਤ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਨਿਰਗੁਣਿਆਰ ਇਆਣਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭ ਹੀ ਨਾਲ। ਥੋੜ੍ਹਾ ਜਿਹਾ ਧਿਆਨ ਵੀ ਕਰੀਏ ਤਾਂ ਮਹਿਸੂਸ ਹੋਊਗਾ ਪਰਮਾਤਮਾ ਅਤੇ ਸਤਿਗੁਰ ਹਮੇਸ਼ਾ ਕਿਰਪਾਲੂ ਅਤੇ ਉਦਾਰ ਚਿੱਤ ਰਹਿੰਦੇ ਹਨ। ਮੰਗਣ ਤੋਂ ਬਿਨਾਂ ਪਰਮਾਤਮਾ ਆਪਣੀ ਖੁਸ਼ੀ ਨਾਲ ਕਿਤੋਂ ਵੱਧ ਸਾਨੂੰ ਦੇ ਰਿਹਾ ਹੈ। ਫਿਰ ਵੀ ਜੋ ਇਨਸਾਨ ਹੈ ਉਹ ਬੇਧਿਆਨਾ ਹੋ ਕੇ ਉਹਨਾਂ ਵਸਤੂਆਂ ਦੀ ਮੰਗ ਕਰ ਬੈਠਦਾ ਹੈ ਜੋ ਜੀਵਨ ਦੇ ਵਿੱਚ ਵਿਗਾੜ ਪੈਦਾ ਕਰਦੀਆਂ ਹਨ। ਇਸ ਲਈ ਸਬਰ ਅਤੇ ਸੰਤੋਖ ਦੀ ਬੜੀ ਲੋੜ ਹੁੰਦੀ ਹੈ। ਪਰਮਾਤਮਾ ਦਾ ਅਹਿਸਾਸ ਚੇਤੇ ਵਿੱਚ ਵਸਾਉਣਾ ਕਾਫੀ ਹੈ ਅਤੇ ਪਰਮਾਤਮਾ ਤੋਂ ਕੇਵਲ ਬਖਸ਼ਿਸ਼ ਦੀ ਹੀ ਮੰਗ ਕਰਨੀ ਵਾਜਬ ਹੁੰਦੀ ਹੈ। ਸਿਮਰਨ ਤੱਕ ਹੀ ਸੀਮਤ ਰਹਿਣ ਦੀ ਪ੍ਰੇਰਨਾ ਕੀਤੀ ਹੈ। ਇਹ ਹੀ ਸ਼ੁਕਰਾਨੇ ਦਾ ਭਾਵ ਹੈ। ਜਦੋਂ ਆਤਮਾ ਪਰਮਾਤਮਾ ਦਾ ਆਪਾਂ ਮੰਨਦੇ ਹਾਂ ਕਿ ਅੰਸ਼ ਹੈ, ਪਰ ਇਨਸਾਨ ਮਾਇਕ ਸੁੱਖਾਂ ਨੂੰ ਲੈ ਕੇ ਹੀ ਜ਼ਿੰਦਗੀ ਦਾ ਆਧਾਰ ਮੰਨ ਬੈਠਾ ਹੈ। ਪਰਮਾਤਮਾ ਦੇ ਸਦੀਵ ਕਾਲ ਪੱਕੇ ਆਸਰੇ ਨੂੰ ਉਹ ਵਸਾਰ ਦਿੰਦਾ ਹੈ। ਫਲਾਂ ਨਾਲ ਭਰਿਆ ਹੋਇਆ ਰੁੱਖ ਹੀ ਝੁਕਦਾ ਹੈ। ਮਾਨਵ ਨੂੰ ਝੁੱਕ ਕੇ ਵੇਖੇਗਾ ਤਾਂ ਅਸਮਾਨ ਵੀ ਨੇੜੇ ਦਿਸੇਗਾ। ਮਨ ਦੇ ਵਿੱਚ ਨਿਮਰਤਾ, ਚਿਹਰੇ 'ਤੇ ਨੂਰ ਮੁਸਕਰਾਊਗਾ। ਭਗਤੀ ਦੇ ਰੰਗ ਦੇ ਵਿੱਚ ਰੰਗੇ ਇਨਸਾਨ ਦੀ ਤ੍ਰਿਸ਼ਨਾਤਮਕ ਭੁੱਖ ਮਿਟ ਜਾਂਦੀ ਹੈ। ਉਹਦਾ ਹਮੇਸ਼ਾ ਹਿਰਦਾ ਹੀ ਹੁੰਦਾ ਹੈ ਪ੍ਰਭੂ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ। ਇਨਸਾਨ ਦੀ ਆਦਤ ਹੈ ਕਿ ਗਿਲੇ ਸ਼ਿਕਵੇ ਕਰਨ ਤੋਂ ਪਰਹੇਜ਼ ਨਹੀਂ ਕਰਦਾ। ਭਿਖਾਰੀ ਦੇ ਵਾਂਗ ਮੰਗਣ ਲਈ ਹੱਥ ਅੱਡੀ ਹੀ ਰੱਖਦਾ ਹੈ। ਪਰਮਾਤਮਾ ਬਿਨ ਮੰਗਿਆਂ ਹੀ ਦਿੰਦਾ ਹੈ। ਇਨਸਾਨ ਦੀ ਸਥਿਤੀ ਬਹੁਤੀ ਵਾਰ ਅਜਿਹੀ ਹੋ ਜਾਂਦੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਆਖਦੇ ਹਨ, 10 ਵਸਤੂ ਲੈ ਪਾਛੇ ਤਾਵੈ, ਮਾਫ ਕਰਨਾ, 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ, ਇੱਕ ਵੀ ਨਾ ਦੇ 10 ਵੀ ਹਿਰਲੇ, ਤੋ ਮੂੜਾ ਕੋ ਕਿਆ ਕਰੇ। ਇੰਨਾ ਕੁਝ ਲੈ ਕੇ ਇਨਸਾਨ ਦੀ ਇੱਕ ਮੰਗ ਪੂਰੀ ਨਹੀਂ ਹੁੰਦੀ ਤਾਂ ਸ਼ਿਕਾਇਤਾਂ ਕਰਨ ਲੱਗ ਪੈਂਦਾ ਹੈ। ਬੇਸਬਰਾ ਨਾ ਸ਼ੁਕਰਾ ਬਣ ਕੇ ਦੁਖੀ ਜੀਵਨ ਬਤੀਤ ਕਰਦਾ ਹੈ। ਇਨਸਾਨ ਦੇ ਅੰਦਰ ਹਨੇਰਾ ਹੈ ਅਗਿਆਨਤਾ ਦਾ। ਸ਼ੁਕਰਾਨੇ ਦੀ ਆਦਤ ਪੈ ਜਾਂਦੀ ਹੈ ਤਾਂ ਮਨ ਸ਼ਿਕਾਇਤਾਂ ਕਰਨੀਆਂ ਛੱਡ ਦਿੰਦਾ ਹੈ। ਹਾਂ ਤਾਂ ਅਸੀਂ ਰਾਜੇ, ਪਰ ਸਮਝ ਥੋੜ੍ਹੀ ਘੱਟ ਹੈ। ਹਰ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਸਹਿਜ ਭਗਤੀ ਹੈ। ਇਨਸਾਨ ਨੂੰ ਆਪਣੀ ਨਕਾਰਾਤਮਕ ਸੋਚ ਨੂੰ ਸਕਾਰਾਤਮਕਤਾ ਵਿੱਚ ਬਦਲਣਾ ਪਊਗਾ। ਤਦ ਹੀ ਪਰਮਾਤਮਾ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਆਸ਼ੀਰਵਾਦਾਂ ਦਾ ਸ਼ੁਕਰਾਨਾ ਕਰੂਗਾ, ਜਿਹਦੇ ਨਾਲ ਰੂਹਾਨੀ ਰੂਹ ਮਹਿਸੂਸ ਹੋਵੇਗੀ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜਿਨ ਕੈ ਮਨ ਸਾਚਾ ਵਿਸਵਾਸ, ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ। ਇਹ ਸੀ ਇੱਕ ਜਾਣਕਾਰੀ
ਤੇ ਲਓ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ।

ਇਹ ਸੀ ਇੱਕ ਧਾਰਮਿਕ ਗੀਤ ਜਸਵੀਰ ਸ਼ਰਮਾ ਦੀ ਆਵਾਜ਼ ਦੇ ਵਿੱਚ। ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ, ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਮਾਈਗ੍ਰੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਨੇ ਇੱਕ ਸਖਤ ਕਦਮ ਚੁੱਕਿਆ ਹੈ। ਸਰਕਾਰ ਨੇ ਬਿਨਾਂ ਕਿਸੇ ਅਗਾਊਂ ਨੋਟਿਸ ਦੇ 24 ਦੇਸ਼ਾਂ ਤੋਂ ਆਉਣ ਵਾਲੀਆਂ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਅਰਜ਼ੀਆਂ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਦਾ ਮੁੱਖ ਮਕਸਦ ਦੇਸ਼ ਦੇ ਮਾਈਗ੍ਰੇਸ਼ਨ ਸਿਸਟਮ ਨੂੰ ਕੰਟਰੋਲ ਹੇਠ ਲਿਆਉਣਾ ਹੈ। ਵੀਜ਼ਾ ਅਰਜ਼ੀਆਂ 'ਤੇ ਰੋਕ ਨਾਲ ਨਾਲ ਸਰਕਾਰ ਨੇ ਪਿਛਲੇ ਮਹੀਨੇ ਫੀਸਾਂ ਦੇ ਵਿੱਚ ਭਾਰੀ ਵਾਧਾ ਕੀਤਾ ਸੀ। ਪਹਿਲੇ ਸਾਲ ਦੇ ਵੀਜ਼ੇ ਦੀ ਫੀਸ $670 ਤੋਂ ਵਧਾ ਕੇ $840 ਕਰ ਦਿੱਤੀ ਗਈ। ਦੂਜੇ ਅਤੇ ਤੀਜੇ ਸਾਲ ਦੀ ਫੀਸ $1,000 ਹੋ ਗਈ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਜੂਨ ਦੇ ਅੰਤ ਤੱਕ ਆਸਟ੍ਰੇਲੀਆ ਦੇ ਵਿੱਚ 2,25,648 ਵਰਕਿੰਗ ਹੋਲੀਡੇ ਮੇਕਰ ਮੌਜੂਦ ਸਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਹੋਮ ਅਫੇਅਰ ਮਿਨਿਸਟਰ ਦੇ ਨੈੱਟ ਮਾਈਗ੍ਰੇਸ਼ਨ ਟੀਚੇ ਨੂੰ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ। ਦੂਜੇ ਪਾਸੇ ਨੈਸ਼ਨਲ ਲੀਡਰ ਮੈਟ ਕੈਨਵਨ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਬੈਕਪੈਕਰ ਦੇਸ਼ ਦੇ ਮੌਜੂਦਾ ਸੰਕਟ ਦਾ ਕਾਰਨ ਨਹੀਂ ਹਨ। ਇਹਦੇ ਨਾਲ ਹੀ ਟਰੈਵਲ ਅਤੇ ਟੂਰਿਜ਼ਮ ਸੈਕਟਰ ਨੇ ਵੀ ਚਿੰਤਾ ਪ੍ਰਗਟਾਈ ਹੈ। ਇਹਦੇ ਨਾਲ ਖੇਤੀਬਾੜੀ, ਰੈਸਟੋਰੈਂਟਾਂ, ਹੋਟਲ ਉਦਯੋਗ ਦੇ ਵਿੱਚ ਸੀਜ਼ਨਲ ਵਰਕਰਸ ਦੀ ਵੱਡੀ ਘਾਟ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਚਾਈਨਾ, ਇੰਡੀਆ, ਵੀਤਨਾਮ ਵਰਗੇ ਦੇਸ਼ਾਂ ਤੋਂ ਪਹਿਲਾਂ ਹੀ ਇੱਕ ਲਾਟਰੀ ਸਿਸਟਮ ਲਾਗੂ ਹੈ। ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਵੀਜ਼ਿਆਂ ਦੀ ਭਾਰੀ ਮੰਗ ਨੂੰ ਕੰਟਰੋਲ ਲਈ ਹੋਰ ਦੇਸ਼ਾਂ ਦੇ ਵਿੱਚ ਵੀ ਇਸ ਸਿਸਟਮ ਦਾ ਵਿਸਥਾਰ ਕਰ ਸਕਦੀ ਹੈ। ਜਿਨ੍ਹਾਂ ਦੇਸ਼ਾਂ 'ਤੇ ਆਰਜ਼ੀ ਰੋਕ ਲਗਾਈ ਗਈ ਹੈ ਉਹਨਾਂ ਦੇ ਵਿੱਚ ਹਨ ਅਰਜਨਟਾਈਨਾ, ਆਸਟ੍ਰੇਲੀਆ, ਬ੍ਰਾਜ਼ੀਲ, ਚਾਈਲ, ਜ਼ੈਚ ਰਿਪਬਲਿਕ, ਇਕੁਆਡੋਰ, ਗ੍ਰੀਸ, ਹੰਗਰੀ, ਇੰਡੋਨੇਸ਼ੀਆ, ਇਜ਼ਰਾਈਲ, ਲਕਸਮਬਰਗ, ਮਲੇਸ਼ੀਆ, ਮੰਗੋਲੀਆ, ਪਾਪੂਆ ਨਿਊਗਿਨੀ, ਪੇਰੂ, ਪੋਲੈਂਡ, ਪੁਰਤਗਾਲ, ਸਿੰਗਾਪੁਰ, ਸਲੋਵਾਕ ਰਿਪਬਲਿਕ, ਸਲੋਵੇਨੀਆ, ਸਪੇਨ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਉਰੂਗੋਏ। ਇਹ ਸੀ ਇੱਕ ਜਾਣਕਾਰੀ। ਚਲੋ ਹੁਣ ਸੁਣਦੇ ਹਾਂ ਕੁਝ ਗੀਤ।

ਗੀਤਾਂ ਤੋਂ ਬਾਅਦ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਇੱਕ ਭਾਵੁਕ ਭਾਸ਼ਣ ਦੇ ਦੌਰਾਨ ਤਸਮਾਨੀਆ ਤੋਂ ਸੈਨੇਟਰ ਅਤੇ ਸਾਬਕਾ ਫੌਜੀ ਜੈਕੀ ਲੈਂਬੀ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀ ਅੱਗੇ ਅਪੀਲ ਕੀਤੀ ਹੈ ਕਿ ਸਾਬਕਾ ਫੌਜੀਆਂ ਦੇ ਲਈ ਅਲਾਈਡ ਹੈਲਥ ਸਰਵਿਸਿਜ ਦੇ ਉੱਤੇ $5,000 ਦੀ ਸਾਲਾਨਾ ਹੱਦ ਨਾ ਲਗਾਈ ਜਾਵੇ। ਇਹ ਹੱਦ July 2027 ਤੋਂ ਲਾਗੂ ਹੋਣੀ ਹੈ। ਲੈਂਬੀ ਨੇ ਆਪਣੀਆਂ ਅਤੇ ਹੋਰ ਮਹਿਲਾ ਸਾਬਕਾ ਫੌਜੀਆਂ ਦੀ ਸਿਹਤ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕਿਹਾ, ਇਹ ਰਕਮ ਇਲਾਜ ਲਈ ਬੜੀ ਘੱਟ ਹੈ, ਇਹਦੇ ਨਾਲ ਸਾਬਕਾ ਫੌਜੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਚੇਤਾਵਨੀ ਦਿੱਤੀ, ਇਸ ਫੈਸਲੇ ਦੇ ਨਾਲ ਸਾਬਕਾ ਫੌਜੀਆਂ ਦੇ ਵਿੱਚ ਖੁਦਕੁਸ਼ੀ ਦੇ ਕੇਸ ਵੱਧ ਸਕਦੇ ਹਨ ਅਤੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਹਨੇ ਦੱਸਿਆ ਕਿ ਲਗਭਗ 6 ਮਹੀਨੇ ਪਹਿਲਾਂ ਉਹਨਾਂ ਨੂੰ ਇੱਕ ਗੰਭੀਰ ਸਮੱਸਿਆ ਸ਼ੁਰੂ ਹੋ ਗਈ ਸੀ ਜਿਹਦਾ ਸੰਬੰਧ ਫੌਜੀ ਸੇਵਾ ਦੇ ਨਾਲ ਸੀ। ਤਸਮਾਨੀਆ ਵਰਗੇ ਇਲਾਕਿਆਂ 'ਚ ਸੀਮਤ ਸਹੂਲਤਾਂ ਮਿਲਣ ਲਈ ਲੰਬੀ ਉਡੀਕ ਕਾਰਨ ਉਹਨਾਂ ਨੂੰ $7,000 ਦੀ ਸਰਜਰੀ ਕਰਵਾਉਣ ਲਈ ਕੈਨਬਰਾ ਜਾਣਾ ਪਿਆ, ਕਿਉਂਕਿ DVA ਵੱਲੋਂ ਸਮੇਂ ਸਿਰ ਉਹਨਾਂ ਦੇ ਦਾਅਵੇ ਨੂੰ ਕਵਰ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ 500 ਮਹਿਲਾ ਸਾਬਕਾ ਫੌਜੀਆਂ ਦੇ ਸਰਵੇਖਣ ਦੇ ਅਨੁਸਾਰ 2/3 ਔਰਤਾਂ ਨੂੰ ਕਰੋਨਿਕ ਪੈਲਵਿਕ ਪੇਨ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਵਿਟਰਨਸ ਮਿਨਿਸਟਰ ਮੈਟ ਕਿਊ ਨੂੰ ਆਪਣੀ ਕੁਰਸੀ ਬਚਾਉਣ ਲਈ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵੱਲੋਂ ਹਾਲ ਦੇ ਵਿੱਚ ਇੱਕ ਐਕਸ ਸਰਵਿਸਮੈਨ ਗਰੁੱਪ ਦੇ ਨਾਲ ਮੁਲਾਕਾਤ ਕਰਨ ਤੋਂ ਸ਼ੁਰੂਆਤੀ ਇਨਕਾਰ ਕਰਨ 'ਤੇ ਵਿਵਾਦ ਵੱਧ ਗਿਆ ਸੀ। ਦਬਾਅ ਤੋਂ ਬਾਅਦ ਉਹਨਾਂ ਨੇ ਭਾਵੇਂ ਗਲਤੀ ਮੰਨ ਲਈ ਸੀ। ਇਸ ਮੁੱਦੇ ਉੱਤੇ ਵਿਰੋਧੀ ਧਿਰ ਦੇ ਲੀਡਰ ਐਂਗਸ ਟੇਲਰ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਮੈਟ ਕਿਊਗ ਨੂੰ ਅਸਮਰੱਥ ਅਪਮਾਨਜਨਕ ਦੱਸਦੇ ਹੋਏ ਬਰਖਾਸਤ ਕੀਤਾ ਜਾਵੇ, ਪਰ ਪ੍ਰਧਾਨ ਮੰਤਰੀ ਨੇ ਕਿਊਗ ਦਾ ਪੱਖ ਲੈਂਦਿਆਂ ਕਿਹਾ ਕਿ ਮੰਤਰੀ 'ਤੇ ਪੂਰਾ ਭਰੋਸਾ ਹੈ। ਸਰਕਾਰ ਦਾ ਤਰਕ ਹੈ ਕਿ ਨਵੀਂ ਲਿਮਿਟ ਦੇ ਨਾਲ ਗੈਰ ਜ਼ਰੂਰੀ ਸੇਵਾਵਾਂ 'ਤੇ ਰੋਕ ਲੱਗੇਗੀ, ਜਦਕਿ ਵਿਟਰਨਸ ਇਸ ਨੂੰ ਬੇਰਹਿਮ ਕਦਮ ਦੱਸ ਰਹੇ ਹਨ। ਇਹ ਸੀ ਇੱਕ ਜਾਣਕਾਰੀ ਅਤੇ ਲੋਕ ਗੀਤ।

ਗੀਤਾਂ ਤੋਂ ਬਾਅਦ ਇੱਕ ਛੋਟੀ ਜਿਹੀ ਕਵਿਤਾ। ਬਿਮਾਰੀ ਹੋਰ ਹੈ ਮੈਨੂੰ, ਸਿਆਣੇ ਹੋਰ ਦੱਸਦੇ ਨੇ, ਇਹ ਪੰਡਿਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ। ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ, ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ ਦੱਸਦੇ ਨੇ। ਅਜੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਦਾ, ਅਜੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਦਾ। ਪੁਆਂਦੀ ਹੋਰ ਦੱਸਦੇ ਨੇ, ਸਿਰਾਣੇ ਹੋਰ ਦੱਸਦੇ ਨੇ। ਮੇਰੀ ਜ਼ਿੰਦਗੀ ਬਚਾਉਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਮੇਰੀ ਜ਼ਿੰਦਗੀ ਬਚਾਉਣ ਲਈ ਕਈਆਂ ਨੇ ਹਾਂ ਜਦੋਂ ਕੀਤੀ। ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ। ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ। ਕਰੇ ਇਤਬਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ, ਕਰੇ ਇਤਬਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ। ਕਚਹਿਰੀ ਹੋਰ ਦੱਸਦੇ ਨੇ ਅਤੇ ਥਾਣੇ ਹੋਰ ਦੱਸਦੇ ਨੇ। ਇਹ ਸੀ ਇੱਕ ਛੋਟੀ ਜਿਹੀ ਕਵਿਤਾ ਅਤੇ ਕਵਿਤਾ ਤੋਂ ਬਾਅਦ ਗੀਤ।

0: 3ZZZ 92.3 FM.
1: 3ZZZ 92.3 FM ਤੇ।
2: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਲਓ ਇਸ ਬਾਕੀ ਰਹਿੰਦੇ ਅੱਧੇ ਸਮੇਂ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

0: ਗੀਤਾਂ ਤੋਂ ਬਾਅਦ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਵੰਦੇ ਮਾਤਰਮ ਦੇ ਪੂਰੇ ਸੰਸਕਰਣ ਨੂੰ ਗਾਉਣ ਬਾਰੇ ਰਾਜਨੀਤਿਕ ਬਹਿਸ ਜੋ ਚੱਲੀ ਹੋਈ ਹੈ ਉਹ ਸਹੀ ਨਹੀਂ ਹੈ। ਉਹਨਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਲੋਕ ਹਿੱਤ ਮੁੱਦਿਆਂ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਐਕਸ 'ਤੇ ਇੱਕ ਪੋਸਟ ਦੇ ਵਿੱਚ ਮਾਇਆਵਤੀ ਨੇ ਕਿਹਾ ਕਿ ਵੰਦੇ ਮਾਤਰਮ ਗਾਉਣ ਸੰਬੰਧੀ ਸੰਸਦ ਦੇ ਵੱਲੋਂ ਹਾਲ ਹੀ ਵਿੱਚ ਪਾਸ ਕੀਤਾ ਗਿਆ ਕਾਨੂੰਨ ਅਜਿਹਾ ਪਹਿਲਾ ਬਦਲਾਅ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕੇਂਦਰ ਜਾਂ ਸੂਬੇ ਦੇ ਵਿੱਚ ਸਰਕਾਰ ਦੇ ਵਿੱਚ ਤਬਦੀਲੀ ਆਉਂਦੀ ਹੈ ਤਾਂ ਰਾਜਨੀਤਿਕ ਪਾਰਟੀਆਂ ਪਿਛਲੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੇ ਅਨੁਕੂਲ ਜਾਂ ਆਪਣੀਆਂ ਕਮੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਕਾਨੂੰਨਾਂ ਨੂੰ ਬਦਲਦੀਆਂ ਰਹਿੰਦੀਆਂ ਹਨ। ਮਾਇਆਵਤੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਜਨਤਕ ਹਿੱਤ ਦੇ ਮੁੱਦਿਆਂ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਵਿੱਚ ਬੇਰੁਜ਼ਗਾਰੀ ਜੈਨਜ਼ੀ ਅਤੇ ਜੈਨ ਅਲਫਾ ਦੀਆਂ ਚਿੰਤਾਵਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲੋ ਕੁਝ ਹੋਰ ਗੀਤ।
1: ਰਾਜਾ ਬਹੁਤ ਗੁਣਾਂ ਵਾਲਾ ਬੁੱਧੀਮਾਨ ਹੁੰਦਾ ਏ, ਪੂਰੇ ਦੇਸ਼ ਦੀ ਉਹ ਜਿੰਦ ਜਾਨ ਹੁੰਦਾ ਏ, ਦੁੱਖ ਕਰਦਾ ਨਹੀਂ ਸਹਿਣ ਪਰਿਵਾਰ ਵਾਂਗ ਰਹਿੰਦਾ, ਭੀੜ ਪੈਣ ਤੇ ਉਹ ਦੇਸ਼ ਲਈ ਕੁਰਬਾਨ ਹੁੰਦਾ ਏ, ਭੀੜ ਪੈਣ ਤੇ ਉਹ ਦੇਸ਼ ਲਈ ਕੁਰਬਾਨ ਹੁੰਦਾ ਏ।

ਹੁਣੇ ਤੁਸੀਂ ਦੋ ਗੀਤ ਸੁਣੇ। ਇੱਕ ਹੋਰ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਜੋ ਬਾਬੂ ਸਿੰਘ ਮਾਨ ਹੁਣਾਂ ਨੇ ਲਿਖਿਆ ਹੈ। ਪਿਛਲੇ ਦਿਨੀ ਬਾਬੂ ਸਿੰਘ ਮਾਨ ਹੁਣਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ। ਉਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਸੀ, ਤਾਂ ਉਹਨਾਂ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਗੀਤ ਰਿਕਾਰਡ ਹੋਣ ਤੋਂ ਪਹਿਲਾਂ ਭਾਵੇਂ ਗਾ ਚੁੱਕੇ ਸਨ ਕਈ ਕਲਾਕਾਰ, ਪਰ ਜਿਹੜਾ ਪਹਿਲਾ ਗੀਤ ਰਿਕਾਰਡ ਹੋਇਆ ਸੀ ਉਹ ਗੁਰਪਾਲ ਸਿੰਘ ਪਾਲ ਦੀ ਆਵਾਜ਼ ਦੇ ਵਿੱਚ ਸੀ, ਨਹੀਂ ਨਿਭਣੀ ਜਿਠਾਣੀ ਦੇ ਨਾਲ। ਅਤੇ ਉਹਨਾਂ ਦੀ ਰਿਕਾਰਡਿੰਗ ਦਾ ਵੀ ਉਹਨਾਂ ਨੇ ਦੱਸਿਆ ਕਿ ਇੱਕ ਘਰ ਦੇ ਵਿੱਚ ਖੁਰਲੀ ਦੇ ਨੇੜੇ ਉਸ ਗੀਤ ਦੀ ਰਿਕਾਰਡਿੰਗ ਹੋਈ ਸੀ। ਉਹ ਪਹਿਲਾ ਗੀਤ ਸੀ ਬਾਬੂ ਸਿੰਘ ਮਾਨ ਦਾ ਜੋ ਉਹਨਾਂ ਨੇ ਰਿਕਾਰਡ ਕੀਤਾ, ਅਤੇ ਉਹੀ ਗੀਤ ਮੈਂ ਆਪ ਦੀ ਸੇਵਾ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ।

ਮੁਸੀਬਤਾਂ ਤੋਂ ਬਾਅਦ ਕੁਝ ਖਬਰਾਂ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਦਿੱਤੇ ਹੋਏ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸਮੁੱਚਾ ਪੰਜਾਬ ਲਗਭਗ 74% ਬੰਦ ਰਿਹਾ। ਸਭ ਤੋਂ ਜ਼ਿਆਦਾ ਹੁੰਗਾਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਮਿਲਿਆ, ਜਿੱਥੇ 95% ਬਾਜ਼ਾਰ ਬੰਦ ਰਹੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਰੀਬ 87% ਤੇ ਉੱਪਰ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਸਵੇਰੇ 7 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਬੰਦ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਾ ਰਿਹਾ, ਪਰ ਕੁਝ ਸ਼ਹਿਰਾਂ ਦੇ ਵਿੱਚ ਜਬਰੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਜੀਠਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਦੇ ਵੱਲੋਂ ਨਿਲਾਮੀ ਦੇ ਵਿੱਚ ਮੋਹਾਲੀ ਦੇ ਸੈਕਟਰ 62 ਦੇ ਵਿੱਚ 27.78 ਏਕੜ ਦਾ ਪਲਾਟ 1,214.16 ਕਰੋੜ ਰੁਪਈਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ ਤੇ 1,742.31 ਕਰੋੜ ਰੁਪਈਏ ਦੀ ਕੀਮਤ ਤੇ ਨਿਲਾਮ ਹੋਇਆ। 6 ਬੋਲੀਕਾਰਾਂ ਦੇ ਵਿੱਚੋਂ ਅਗਰਵਾਲ ਪਲਾਜ਼ਾ ਪ੍ਰਾਈਵੇਟ ਲਿਮਿਟਡ ਨੇ ਪਲਾਟ ਨੰਬਰ 30-34 ਦੇ ਲਈ 80 ਬੋਲੀਆਂ ਲੱਗਣ ਤੋਂ ਬਾਅਦ ਸਭ ਤੋਂ ਵੱਧ ਰਕਮ ਅਦਾ ਕੀਤੀ। ਪੰਜਾਬ ਦੇ ਵਿੱਚ ਸਾਲ 2021 ਦੇ ਵਿੱਚ ਸਿਰਫ 53,973 ਚਲਾਣ ਹੋਏ ਟ੍ਰੈਫਿਕ ਦੇ, ਉੱਥੇ 2025 ਦੇ ਵਿੱਚ ਗਿਣਤੀ ਵੱਧ ਕੇ 20.47 ਲੱਖ ਹੋ ਗਈ। 4 ਸਾਲਾਂ ਦੇ ਵਿੱਚ ਲਗਭਗ 38 ਗੁਣਾ ਵਾਧਾ ਹੋਇਆ ਹੈ। ਜਿੱਥੇ ਇੱਕ ਪਾਸੇ ਚਲਾਣ ਅਪਰਮਾਣਿਤ ਰਫ਼ਤਾਰ ਨਾਲ ਕੱਟੇ ਜਾ ਰਹੇ ਸਨ, ਉੱਥੇ ਦੂਜੇ ਪਾਸੇ ਜੁਰਮਾਨੇ ਦੀ ਜੋ ਵਸੂਲੀ ਹੈ ਉਸ ਹਿਸਾਬ ਨਾਲ ਨਹੀਂ ਹੋ ਰਹੀ। ਕੇਂਦਰੀ ਸਿੱਖਿਆ ਮੰਤਰਾਲੇ ਨੇ ਕੌਮੀ ਟੀਚਰ ਅਵਾਰਡਾਂ ਲਈ ਦੇਸ਼ ਭਰ ਦੇ ਵਿੱਚੋਂ 48 ਅਧਿਆਪਕਾਂ ਦੀ ਚੋਣ ਕੀਤੀ, ਜਿਨ੍ਹਾਂ ਦੇ ਵਿੱਚੋਂ 1 ਅਧਿਆਪਕ ਚੰਡੀਗੜ੍ਹ ਪੰਜਾਬ ਦਾ ਹੈ। ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਮਲੋਆ ਕਲੋਨੀ ਦੇ ਸਾਇੰਸ ਅਧਿਆਪਕ ਰਵੀ ਜੈਸਵਾਲ ਨੂੰ ਨੈਸ਼ਨਲ ਟੀਚਰ ਅਵਾਰਡ 2026 ਮਿਲੇਗਾ, ਜਦੋਂ ਕਿ ਪੰਜਾਬ ਦੇ ਪਟਿਆਲਾ ਦੇ ਵਿੱਚੋਂ ਦਿਨੇਸ਼ ਕੁਮਾਰ ਦੀ ਚੋਣ ਹੋਈ ਹੈ, ਜੋ ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿੱਚ ਨਿਯੁਕਤ ਹੈ। ਹਰਿਆਣਾ ਦੇ ਇੱਕ ਅਧਿਆਪਕ ਅਨਿਲ ਕੌਸ਼ਿਕ ਦੀ ਵੀ ਚੋਣ ਹੋਈ ਹੈ, ਜੋ ਰੋਹਤਕ ਦਾ ਰਹਿਣ ਵਾਲਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਦੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ। ਇਸ ਬਿਆਨ ਵਿੱਚ ਉਹਨਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਦਾ ਸਿਆਸੀ ਵਿੰਗ ਦੱਸਿਆ ਸੀ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਵਾਟਰ ਪਰੂਫ ਟੈਂਟਾਂ ਦੇ ਵਿੱਚ ਰੈਲੀਆਂ ਕਰ ਰਹੇ ਹਨ, ਪਰ ਪੰਜਾਬ ਦੇ ਕਿਸਾਨਾਂ ਦੀ ਫਸਲ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੇ ਨਾਲ ਮਾਰੀ ਜਾ ਰਹੀ ਹੈ। ਉਹਨਾਂ ਦੀ ਸਾਰ ਲੈਣ ਦਾ ਸਮਾਂ ਸੂਬਾ ਸਰਕਾਰ ਕੋਲ ਨਹੀਂ ਹੈ। ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ 'ਤੇ ਗਰਦੌਰੀ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਕੋਲੋਂ ਆਪਣਾ ਰਾਹਤ ਫੰਡ ਤਹਿਤ ਭੇਜੇ ਹੋਏ 13,000 ਕਰੋੜ ਤੋਂ ਵੱਧ ਦੀ ਰਕਮ ਪਹਿਲਾਂ ਹੀ ਸੂਬਾ ਸਰਕਾਰ ਦੇ ਕੋਲ ਪਈ ਹੈ, ਜੋ ਕਿ ਪਿਛਲੇ ਦਿਨੀ ਮੁੱਖ ਮੰਤਰੀ ਖੁਦ ਮੰਨੇ ਹਨ। ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਉਸਮਾ ਕਾਂਡ ਮਾਮਲੇ ਦੇ ਵਿੱਚ ਤਰਨ ਤਾਰਨ ਅਦਾਲਤ ਨੇ ਫੈਸਲਾ ਸੁਣਾਇਆ। ਕੁੜੀ ਦੇ ਨਾਲ ਕੁੱਟਮਾਰ ਦੇ ਮਾਮਲੇ ਦੇ ਵਿੱਚ ਕੁਝ ਦਿਨ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟੈਕਸ ਚੋਰੀ ਖਤਮ ਕਰਨ ਲਈ ਸਰਕਾਰ ਦੇ ਵੱਲੋਂ ਨਿਯੁਕਤ ਟੀਮਾਂ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਇਲਾਕੇ ਦੇ ਵਿੱਚ 200 ਤੋਂ ਵੱਧ ਗੱਡੀਆਂ ਦੇ ਵਿੱਚ ਤਕਰੀਬਨ 7 ਕਰੋੜ ਦੇ ਮੁੱਲ ਦਾ ਫਰਜ਼ੀ ਬਿੱਲਾਂ 'ਤੇ ਖਰੀਦਿਆ ਅਤੇ ਵੇਚਿਆ ਮਾਲ ਜ਼ਬਤ ਕੀਤਾ।

ਕੀਤਾ ਹੈ। ਇਸ ਕਾਰਵਾਈ ਅਧੀਨ 3.5 ਕਰੋੜ ਰੁਪਈਏ ਦਾ ਜੁਰਮਾਨਾ ਲਾਇਆ ਗਿਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੂੰ ਸਾਲ 2017 ਦੇ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਥਾਪਰ ਯੂਨੀਵਰਸਿਟੀ ਡੇਰਾ ਬੱਸੀ ਬਠਿੰਡਾ ਦੇ ਵਿੱਚ ਸਥਿਤ ਇੱਕ ਟੈਲੀਕਾਮ ਟਾਵਰ ਦੀ ਸਾਈਟ ਤੋਂ ਲੱਖਾਂ ਰੁਪਈਏ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਆਇਆ ਹੈ। ਵਿਧਾਨ ਸਭਾ ਹਲਕਾ ਖੇਮ ਕਰਨ ਦੇ ਯੋਧ ਸਿੰਘ ਵਾਲਾ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਸ਼੍ਰੀ ਮੁਕਤਸਰ ਸਾਹਿਬ 7 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਸਾਬਕਾ ਜਨਰਲ ਸਕੱਤਰ ਨੰਬਰਦਾਰ ਬੇਅੰਤ ਸਿੰਘ ਲਾਲੀ, ਜਿਨ੍ਹਾਂ ਪਿਛਲੇ ਦਿਨੀ ਅਸਤੀਫਾ ਦਿੱਤਾ ਸੀ, ਦੇਰ ਸ਼ਾਮ ਪਿੰਡ ਸੰਧੂ ਗਾਉਣ ਵਿਖੇ ਹੋਏ ਸਮਾਗਮ ਦੇ ਵਿੱਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਹਾਜ਼ਰੀ ਦੇ ਵਿੱਚ ਆਪਣੀ ਵੱਡੀ ਗਿਣਤੀ ਵਿੱਚ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੇ ਵਿਰੁੱਧ ਉਹਨਾਂ ਦੋਸ਼ਾਂ ਦਾ ਨੋਟਿਸ ਲਿਆ ਹੈ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਇੱਕ ਕੇਸ ਨੂੰ ਦਬਾਉਣ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪੰਜਾਬ ਦੇ ਵਿੱਚ ਟ੍ਰੈਫਿਕ ਚਲਾਣਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੁਣ ਬਾਂਡ ਰਾਹੀਂ 10,000 ਕਰੋੜ ਦੀ ਵੱਡੀ ਪੂੰਜੀ ਜੁਟਾਉਣ ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨ ਲੱਗਾ ਹੈ। ਪਾਵਰਕੌਮ ਬੈਂਕਰ ਨੂੰ ਵਿਚੋਲਗੀ ਫੀਸ ਅਰੇਂਜਰ ਫੀਸ ਵੱਲੋਂ 150 ਕਰੋੜ ਰੁਪਈਏ ਤੋਂ 177 ਕਰੋੜ ਰੁਪਈਏ ਦੇਵੇਗਾ। ਪਾਵਰਕੌਮ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਨੂੰ ਵਿਕਾਸ ਬਾਂਡ ਰਾਹੀਂ 15,000 ਕਰੋੜ ਰੁਪਏ ਦੀ ਪੂੰਜੀ ਦਾ ਪ੍ਰਬੰਧ ਕਰਨ ਦੀ ਮਨਜ਼ੂਰੀ ਦਿੱਤੀ ਹੈ। ਗਮਾਡਾ ਇਸ ਮੰਤਵ ਲਈ ਮਰਚੈਂਟ ਬੈਂਕਰ ਨੂੰ 191 ਕਰੋੜ ਰੁਪਈਏ ਦੀ ਅਰੇਂਜਰ ਫੀਸ ਦੇਵੇਗਾ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪੈਲਟ ਗਨ ਦੀ ਵਰਤੋਂ ਕਰਨ ਵਾਲਿਆਂ 'ਤੇ ਕੇਸ ਕਰਨ ਦੀ ਮੰਗ ਦੇ ਮਾਮਲੇ 'ਤੇ ਦਿੱਲੀ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕਰ ਲਈ ਗਈ ਹੈ। ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਦਿੱਲੀ ਦੇ ਜੰਤਰ ਮੰਤਰ 'ਤੇ ਜਾਤੀ ਅਧਾਰਤ ਰਾਖਵਾਂ ਕਰਨ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ UGC 'ਤੇ ਰਿਜ਼ਰਵੇਸ਼ਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ। ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਮੌਕੇ 'ਤੇ ਪਹੁੰਚੀ, ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ। ਜੰਤਰ ਮੰਤਰ ਤੋਂ ਰਿਜ਼ਰਵੇਸ਼ਨ ਹਟਾਓ ਦੇ ਧਰਨੇ ਦੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲਿਸ ਅਤੇ IAF ਨੇ ਕਾਰਵਾਈ ਕਰਦਿਆਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਰਹੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਡਾਕਟਰੀ ਜਾਂਚ ਤੋਂ ਬਾਅਦ ਇਸਲਾਮਾ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਐਡਲੇਡ ਬੀਤੇ ਦਿਨੀ ਕਰੀਬ 5 ਵਜੇ ਇੱਕ ਅਣਪਛਾਤਾ ਵਿਅਕਤੀ ਸਵੇਰੇ 4 Peach Avenue ਹੋਲਡਨ ਹਿੱਲ ਸਥਿਤ ਮੰਦਰ ਦੇ ਵਿੱਚ ਦਾਖਲ ਹੋਇਆ। ਉੱਥੋਂ ਸੰਗਮਰਮਰ ਦੀਆਂ 6 ਦੇਵੀ ਦੇਵਤਿਆਂ ਦੀਆਂ ਮੂਰਤੀਆਂ ਚੋਰੀ ਕਰਕੇ ਲੈ ਗਿਆ। ਮੰਦਰ ਦੀ ਕੈਮਰੇ 'ਤੇ ਇਮਾਰਤ ਨੂੰ ਵੀ ਨੁਕਸਾਨ ਨੂੰ ਪਹੁੰਚਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਚੋਰੀ ਕੀਤੀਆਂ ਮੂਰਤੀਆਂ ਨੂੰ ਲੱਭਣ ਦੇ ਨਾਲ ਨਾਲ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਦੀ ਮਦਦ ਲਈ ਅਪੀਲ ਕੀਤੀ ਜਾ ਰਹੀ ਹੈ। ਮੈਲਬੋਰਨ ਸਾਹਿਤਕ ਸੱਥ ਮੈਲਬੋਰਨ ਵੱਲੋਂ ਸਪ੍ਰਿੰਗਵੇਲ ਵਿਖੇ 5ਵਾਂ ਅਦਬੀ ਕਲਾ ਉਤਸਵ ਕਰਵਾਇਆ ਗਿਆ। ਸਾਹਿਤ ਕਲਾਕਾਰ ਸਾਹਿਤ ਕਲਾ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਸਾਹਿਤਕਾਰਾਂ ਕਲਾਕਾਰਾਂ ਅਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਡਾਕਟਰ ਹਰਭਜਨ ਸਿੰਘ ਭਾਟੀਆ ਨੂੰ ਪ੍ਰਦਾਨ ਕੀਤਾ ਗਿਆ। ਚਿੱਤਰਕਲਾ, ਪੁਰਾਤਨ ਸਿੱਕਿਆਂ, ਲੋਕ ਸਾਜ਼ਾਂ, ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਮਿੰਟੂ ਬਰਾੜ, ਹਰਮਿੰਦਰ ਵਿਰਕ, ਪ੍ਰਭਜੋਤ ਸੰਧੂ, ਅਮਨਦੀਪ ਕੌਰ ਅਤੇ ਸਵਰਨ ਬਰਨਾਲਾ ਨੂੰ ਪੰਜਾਬ ਗੌਰਵ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ ਗਿਆ। ਨਿਊਯਾਰਕ, ਉੱਤਰੀ ਓਹਾਈਓ ਦੇ ਵਿੱਚ ਹਿੰਸਕ ਅਪਰਾਧਾਂ ਖਿਲਾਫ਼ ਚਲਾਏ ਗਏ ਆਪਰੇਸ਼ਨ ਨਾਰਦਨ ਸ਼ੀਲਡ ਦੌਰਾਨ 619 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬੀਜਿੰਗ,
ਇੱਕ ਮਹੀਨਾ ਪਹਿਲਾਂ ਚੀਨ ਦੇ ਵਿੱਚ ਆਏ ਤੂਫਾਨ ਤੋਂ ਬਾਅਦ ਘੱਟੋ ਘੱਟ 159 ਲੋਕਾਂ ਦੀ ਮੌਤ ਹੋ ਗਈ, 10 ਹੋਰ ਲਾਪਤਾ ਹਨ। ਗੁਆਂਗਸੀ ਪ੍ਰਾਂਤ ਦੇ ਵਿੱਚ ਤੂਫਾਨ ਕਾਰਨ ਭਾਰੀ ਬਾਰਿਸ਼ ਹੋਈ, ਭਿਆਨਕ ਹੜ੍ਹ ਆਏ। ਅਧਿਕਾਰੀਆਂ ਨੇ ਉਸ ਸਮੇਂ 39 ਮੌਤਾਂ ਦੀ ਰਿਪੋਰਟ ਕੀਤੀ ਸੀ। ਨੀਦਰਲੈਂਡ ਦੇ ਵਿੱਚ ਖੇਡੇ ਜਾ ਰਹੇ FIH ਵਿਸ਼ਵ ਕੱਪ ਦੇ ਆਪਣੇ ਦੂਜੇ ਦੌਰ ਦੇ ਮੈਚ ਦੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਦਰਲੈਂਡ ਦੇ ਹੱਥੋਂ 0-2 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਨੇਡਾ ਐਡਮਿੰਟਨ ਦੇ ਵਿੱਚ ਸ਼ੁੱਕਰਵਾਰ ਨੂੰ ਨਾਨਕਸਰ ਗੁਰਦੁਆਰੇ ਦੇ ਵਿੱਚ ਵਾਪਰੀ ਚਾਕੂ ਮਾਰਨ ਦੀ ਘਟਨਾ ਦੇ ਦੌਰਾਨ 2 ਵਿਅਕਤੀ ਜ਼ਖਮੀ ਹੋ ਗਏ ਸਨ। ਘਟਨਾ ਤੋਂ ਬਾਅਦ 27 ਸਾਲਾ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 27 ਸਾਲਾ ਸ਼ੱਕੀ ਦਾ ਹਿੰਸਕ ਅਪਰਾਧਾਂ ਨਾਲ ਪਿਛੋਕੜ ਰਿਹਾ ਹੈ। ਖ਼ਬਰਾਂ ਮੁਤਾਬਕ ਉਹ ਘਟਨਾ ਤੋਂ ਪਹਿਲਾਂ ਆਪਣੇ ਨਿਰਧਾਰਤ ਹਾਫ ਵੇ ਹਾਊਸ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਿਹਾ। EPS ਦੇ ਅਨੁਸਾਰ ਸ਼ੱਕੀ ਗੁਰਦੁਆਰੇ ਦੇ ਵਿੱਚ ਦਾਖਲ ਹੋਇਆ, ਪ੍ਰਾਰਥਨਾ ਖੇਤਰ ਦੇ ਵਿੱਚ ਜਾਣ ਦੀ ਉਹਨੇ ਕੋਸ਼ਿਸ਼ ਕੀਤੀ, ਸਟਾਫ ਦੁਆਰਾ ਰੋਕੇ ਜਾਣ 'ਤੇ ਸਥਿਤੀ ਤਣਾਅਪੂਰਨ ਹੋ ਗਈ। ਨਤੀਜੇ ਵਜੋਂ 2 ਪੁਰਸ਼ ਸ਼ਰਧਾਲੂਆਂ ਨੂੰ ਉਸਨੇ ਚਾਕੂ ਮਾਰ ਦਿੱਤੇ। ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਮਲੇ ਦੀ ਨਿੰਦਾ ਕਰਦਿਆਂ ਇਹਨੂੰ ਭਿਆਨਕ ਕਰਾਰ ਦਿੱਤਾ ਅਤੇ ਪੋਸਟ ਦੇ ਵਿੱਚ ਲਿਖਿਆ, ਐਡਮਿੰਟਨ ਦੇ ਵਿੱਚ ਨਾਨਕਸਰ ਗੁਰਦੁਆਰੇ 'ਤੇ ਹੋਇਆ ਹਮਲਾ ਭਿਆਨਕ ਹੈ। ਮੇਰੀ ਹਮਦਰਦੀ ਉਹਨਾਂ 2 ਵਿਅਕਤੀਆਂ ਦੇ ਨਾਲ ਹੈ ਜੋ ਜ਼ਖਮੀ ਹੋਏ ਹਨ ਅਤੇ ਵਿਆਪਕ ਭਾਈਚਾਰੇ ਦੇ ਨਾਲ ਹੈ ਜੋ ਇਸ ਭਿਆਨਕ ਘਟਨਾ ਤੋਂ ਹਿੱਲ ਗਿਆ ਹੈ। ਅਲਬਰਟਾ ਦੀ ਪ੍ਰੀਮੀਅਰ ਨੇ ਜ਼ਖਮੀਆਂ 'ਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਦੇ ਪ੍ਰਤੀ ਉਹਨਾਂ ਨੇ ਸਮਰਥਨ ਪ੍ਰਗਟ ਕੀਤਾ ਹੈ। ਪੈਰਿਸ ਓਲੰਪਿਕ ਚੈਂਪੀਅਨ ਨੀਦਰਲੈਂਡ ਦੇ ਖਿਲਾਫ਼ ਦੂਜੇ ਦੌਰ ਦੇ ਮੁਕਾਬਲੇ ਨੂੰ ਕਰੋ ਜਾਂ ਮਰੋ ਦਾ ਦੱਸਦਿਆਂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਟੀਮ ਨੂੰ ਇੰਨਾ ਹੀ ਕਿਹਾ ਹੈ, ਪੂਰੇ 60 ਮਿੰਟ ਚੰਗੀ ਹਾਕੀ ਖੇਡਣੀ ਪਊਗੀ। ਇਹ ਸੀ ਅੱਜ ਦੀਆਂ ਖ਼ਬਰਾਂ।

ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਰਹੇ, ਹਰ ਇੱਕ ਨੂੰ ਤਰੱਕੀ ਤੰਦਰੁਸਤੀ ਕਾਮਯਾਬੀ ਪਰਮਾਤਮਾ ਬਖਸ਼ੇ, ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।